0: keep calm because Punjabi swag is on.
1: Hey, hey, ਮੋਬਤੀ ਹੈ ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ ਤੇਰੇ ਬਿਨਾਂ ਏਰੀਏ ਚ ਹੋਰ ਕੁੜੀ ਦਾ ਨਾ ਦਿਲ ਮੰਗੀ